ਮਰਦੀ ਸੂਰਜ ਮਰਦਾ ਮਰਦਾ ਤੇ ਜੱਗ ਮਰਦਾ ਇਹ ਹਵਾ ਮਰਦੀ ਸੂਰਜ ਮਰਦਾ ਮਰਦਾ ਤੇ ਜੱਗ ਮਰਦਾ ਵੇ ਜੇ ਕਸਮਾ ਖਾਣਾ ਮਰਦਾ ਕੋਈ ਫਿਰ ਸਭ ਤੋਂ ਪਹਿਲਾਂ ਰੱਬ